0: ਸਹਾਰਾ ਯੋ ਜਿਹਾਨ ਮੰਨਣਾ ਯੋ ਨੜਈ ਮੰਨਣਾ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਸੋ ਵੈਰੀ ਮਚ ਚੁੰਗੀ ਦੀ ਜ਼ਵਾਨ ਖਬਰ ਕਵਲ ਦਡਰਾਨੋ ਸੁਖ ਜ਼ਮੰਗ ਆਵਾਜ਼ ਪੇਲ ਜ਼ਿਲ ਬਾਂਦੀ ਔਰੀਆ ਜ਼ਮੰਗ ਦਡਰਾਨ ਨੂੰ ਖਬਰਦਾਰ ਨੂੰ ਜ਼ਮੰਗਾ ਰਾਰਵਾਨਾ ਦ ਕਸਟਮਰ ਜ਼ਪਾਰਾ ਯੋ ਗੱਟਾ ਔ ਸ਼ਾਨਦਾਰ ਡਰਾ ਚਪਕਮ ਕੀ ਮੰਗ ਵਰਕੂ ਦ ਸਲਵੀਖੋ ਲਾਕੂ ਰੁਪੋ ਇਨਾਮਾਤ ਔ ਅਗਮ ਸਿਰਫ ਔ ਸਿਰਫ ਪ ਸਲੂਰ ਸੌ ਰੁਪਏ ਬਾਂਦੀ ਯਾ ਪਯੋ ਅਦਦ ਪ ਕ੍ਰੀਮੋ ਡਬੀ ਬਾਂਦੀ ਜ਼ਮੰਗ ਯੋ ਕ੍ਰੀਮ ਦੀ ਕਮ ਤੇ ਚਬੈਲੜੂਨਾ ਗੋਲਡ ਕ੍ਰੀਮ ਵੋਇ ਲੇਕੀ ਤਾਸੂ ਬੇ ਦਨਿਸ ਦੀ ਕਾਸਮੈਟਿਕਸ ਮੈਡੀਕਲ ਸਟੋਰ ਨਵਾਖਲੀ ਜਾਨ ਲਾ ਔ ਪਦਕ ਡਬੀ ਬਾਂਦੀ ਚਗਮ ਦੇ ਦਗਾ ਕੂਪਨ ਨੰਬਰ ਚਗਮ ਦੇ ਲਿਖਲੇ ਸ਼ਵੇਰੇ ਸੁਬਹ ਦਾ ਡਬੇ ਜਾਨ ਸਰ ਬਕੂਰ ਕੀ ਸੰਭਾਲ ਸਾਥੀ ਬਰਾਰਵਾਨ ਰੋਜ਼ ਕੀ ਜ਼ਮੰਗ ਡਰਾ ਦੇ ਖੇਰਾ ਕਮ ਕੁਜ ਰਟੂਨ ਨਾ ਘਟ ਨਾਮ ਦੇ ਮਹਿਰਾਨ ਮੋਟਰ ਕਾਰ ਦੋ ਉਮਰੀ ਪੈਕੇਜ ਮੋਟਰਸਾਈਕਲ ਫ੍ਰਿਜ ਵਾਸ਼ਿੰਗ ਮਸ਼ੀਨ ਦੋ ਸਰੂਜ਼ਰ ਵਾਲੇ ਦੋ ਸਰੂਜ਼ਰ ਮਿਖਕੀ ਔਰ ਦੋ ਕੋਰ ਦੋ ਜ਼ਰੂਰਤ ਗਣ ਸ਼ਮੀਰ ਸਾਮਾਨ ਮਿਹਰਬਾਨੀ ਹੋ ਗਈ ਬੈਲਡੋਨਾ ਗੋਲਡ ਕ੍ਰੀਮ ਜ਼ਾਲਾ ਦ ਨਿਜ਼ਦੀ ਜਨਰਲ ਔਰ ਮੈਡੀਕਲ ਸਟੋਰ ਨਾ ਤਰਲਾ ਸਕੀ ਔ ਮੰਗ ਨ ਉਗਟੀ ਦ ਸਲਵੀਖੋ ਲਾਕੂ ਰੂਪੋ ਇਨਾਮਾਤ ਲਾਈਫ ਕਾਲਰ ਆਫ ਦੀ ਸ਼ੋ ਅਸਲਾਮ ਵਾਲੇਕੁਮ ਵਰਹਮਤੁਲਾਹਿ ਵਬਰਕਾਤੁਹੁ ਵਾਲੇਕੁਮ ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਅਸਲਾਮ ਬਖੇਰ ਅਲੀ ਜੀ ਜ਼ਮੂਗ ਸਰ ਲਾਈਫ ਕਾਲ ਦਲਾਰੇ ਦਾ ਸੂਗਰਾ ਰਵਾਨ ਦੀ ਉਹ ਕਮ ਜ਼ੇਨਾ ਸੂ ਖਬਰ ਕਵੀ ਜੀ ਮਹਿਵਿਸ਼ ਖਬਰ ਕਵੀ ਦ ਗਰੀਬ ਆਬਾਦ ਨਾ ਕਮ ਯੋ ਗਰੀਬ ਆਬਾਦ ਯਾਦ ਹੈ ਪੰਦੂ ਕੇ ਚੀਜ਼ ਆ ਗਰੀਬ ਆਬਾਦ ਯਾਦ ਹੈ ਕਮ ਯੋ ਯਾਦ ਹੈ ਸਲਾਮ ਦੁਆ ਚਾ ਤੇ ਲੀਗਲ ਗੁਆੜੀ ਸਲਾਮ ਦੁਆ ਦੇ ਉਹ ਲੀਗ
1: ਸ਼ਾਬਾ
0: ਵਾਲੇਕੁਮ ਸਲਾਮ ਮਿਹਰਬਾਨੀ ਖੁਸ਼ਹਾਲ ਹੋਸੀ ਜੀ ਥੈਂਕ ਯੂ ਸੋ ਵੈਰੀ ਮਚ ਤਾਸੂ ਕੋਸ਼ਿਸ਼ ਕਵੀ ਚੋ ਰਕਮ ਖਲਕੂ ਮਾਸਰ ਯੋਰਸ ਦੋ ਮਖ ਕੀ ਖਬਰੀ ਕਿੜੀ ਹੋਈ ਆਗਾ ਖਲਕ ਦੀ ਬਿਲਕੁਲ ਅਮਾ ਤੇ ਕਾਲ ਨਾ ਮਿਲਾ ਵਖੀ ਉਹ ਲਿਚੀ ਬੈਦਲ ਤੇ ਨੂਰ ਨਵੀ ਖਲਕੂ ਤੇ ਮੁਕੰਨ ਮਿਲਾਵੇਗੀ ਤਾਸੂ ਕੋਸ਼ਿਸ਼ ਕਵੀ ਚ ਹਫਤਾ ਕੀ ਉਜ਼ਲ ਕਾਲ ਨਾ ਮਿਲਾ ਵਖੀ ਲਜ਼ੂਲ ਅਸਰ ਜੁਗੀ ਉਜ਼ਲ ਕਾਲ ਨਾ ਮਿਲਾ ਵਖੀ ਚ ਰੋਜ਼ਾਨਾ ਤਾਸੂ ਰਾਜ਼ੀ ਨੂੰ ਵਿਆਹ ਖਬਰ ਰੋਜ਼ਾਨਾ ਉਮਕ ਕਰਨਗੇ ਪ੍ਰੋਗਰਾਮ ਵੀ ਔਰ ਜ਼ੂੜ ਮੁਲਾ ਉਹ ਜੜੀ ਤਰਾਵੀ ਬਵੀ ਤਾਸੂ ਬਕੀ ਨਵੀ ਨਵੀ ਰਾਜ਼ੀ ਮਜ਼ਾ ਵੀ ਡੇਰੇਗੀ ਵਾਲੇਕੁਮ ਵਰਹਮਤੁਲਾਹਿ ਵਬਰਕਾਤੁਹੁ اللہ کو مڈیر قدر کو پخیر علی جی سو خبر کوئی دکم زینا سنگ خی خیر دے جوڑی برابر مزو کی دے خیرا اللہ مڈیر قدر درو گز بخلا باندھ لگن بلکہ بالکل ٹک ٹاک یما بالکل برابر یما تازما پروگرام اور دل ناست ورتا سنگا مطلب اچھا لگتا بدلے گی نه نو ګوره پکار دی مطلب خلک د خپل ځان سره دومره مینه کوي کنه ګوره لکه ته به ګوره خامخا ځان سره دومره مینه کوي چې کریم به استعمالې ځان به ښکلې کې او آواز د خپل نه خوښېږي دا لا څنګه خبره ده ماشاءالله ګوره ستا خو دومره ښکلی آواز دی مکمل ته به مکمل کوی کې ناست یو خبرې کې لګیا ادارې خبر باندې خبر باندې یقین کی کنا زکو ما
1: صرف
0: کم کم تیادی بل اور بل اور دل سے ضرورت تھی نو سلام سلام دعا دلی گلے شی بس کا خیر دے پروگرام نہ بعد بیا کالو کا گنا پروگرام نہ بعد خیر دے پدی نمبر باندې کالو کا بیا خبر یو گدا خبر دے ریڈیو دے کول نہ دی گنا دا خبر دے ریڈیو دے کول چرتے دینو